ਸਤਿ ਸ਼੍ਰੀ ਅਕਾਲ ਜੀ ਦਿਸ ਸੌਂਗ ਇਜ਼ ਪ੍ਰੈਜੈਂਟਡ ਬਾਈ ਐਂਡੀ ਧੁੱਗਾ ਐਂਡ ਮਨਕੀਰ ਅਤਾਲਕ ਪ੍ਰੋਡਕਸ਼ਨਸ ਤੇ ਕਿਵੇਂ ਲੱਗਿਆ ਤੁਹਾਨੂੰ ਇਸ਼ਕੇ ਪਾਕ ਲਾਈਕ ਤੇ ਕਮੈਂਟਸ ਕਰਕੇ ਜ਼ਰੂਰ ਦੱਸਣਾ ਤੁਹਾਡਾ ਆਪਣਾ ਚੈਨਲ ਆ ਮਨਕੀਰ ਅਤਾਲਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ